0: ਜਾਂ ਤੇ ਲੂ ਆਪਣੀ ਸ਼ਾਂਤ ਹੋ ਜੇ ਤੇ ਪਾਣੀ ਮਾਨੀ ਵਾਸ ਜਾਣਾ ਹੀ ਵਜੇ ਤੋਂ ਹੋ ਜਾ ਪਰਿਆਵਰਣ ਸੇ ਜੁੜੇ ਭਾਈ ਮਾਹੌਲ ਮੈਂ ਤੋ ਅਭੀ ਕੋ ਹੈ ਕਈ ਗਰਮੀ ਕੇ ਮੌਸਮ ਮੈਂ ਆਪਣੇ ਜੋ ਪੇੜ ਪੌਦਾ ਲਗਾਵੇਗੀ ਤਦ ਜਾਰੀ ਹੈ ਬਾਗੀ ਕਰ ਲੈ ਚੀਤ ਸੁਜੀ ਸਭ ਬਾਤੇ ਹੈਗੀ ਕਹਿ ਕੇ ਪੇੜ ਪੌਦਾ ਲਗਾਏ ਤਬ ਤੋ ਜੋ ਪਰਿਆਵਰਣ ਆਪਣੋ ਹਰੋ ਭਰੋ ਰਹੇ ਔਰ ਆਵੇ ਵਾ ਕੱਲ ਆਪਣੇ ਸੁਭ ਬੁਝੇ ਤੋ ਹੀ ਸੁਭ ਕੱਲ ਕੇ ਲਾਣੇ ਪੇੜ ਪੌਦਿਆਂ ਕੀ ਵੀ ਤਦ ਜਾਰੀ ਕਰੋ ਕਹਿ ਕੇ ਬਰਸਾਤ ਆ ਰਹੀ ਹੈ ਨਾ ਤੋ ਆਪਣ ਕਾਰਕ੍ਰਮ ਔਰ ਸੁਣੇ ਪਹਿਲੇ ਜੋ ਗੀਤ ਸੁਣੇ ਥੇਗੀ
1: पेड़ पौधों से ही करोगे प्यार तो रहेगा जीवन खुशहाल।